ਉਹ ਕਹਿੰਦੀ ਮੇਰੇ ਕੋਲੇ ਆ ਜਾ ਲੱਗਦਾ ਨਾ ਜੀ ਪਤਾ ਨਹੀਂ ਉਹ ਮੇਰੇ ਕੋਲ ਪਾਉਂਦੀ ਆ ਕੀ ਉਹ ਕਹਿੰਦੀ ਮੇਰੇ ਕੋਲੇ ਆ ਜਾ ਲੱਗਦਾ ਨਾ ਜੀ ਪਤਾ ਨਹੀਂ ਉਹ ਮੇਰੇ ਕੋਲ ਓਏ ਕਰਦੀ ਸ਼ਿਕਾਰ ਨਵੇਂ ਪਾਉਂਦੀ।